0: ਮਨ ਕਮ ਉਮੀਦ ਕਰ ਮੇਦਗ ਪ੍ਰੋਗਰਾਮ ਉਫਦ ਮਨੀ ਸਾਮੀ ਅਹਿਮਦ ਵਾਹਿਦ ਪ੍ਰੋਗਰਾਮ ਫੋਨੂਮ ਗ ਮੇਦ ਪ੍ਰੋਡਿਊਸਰ ਗਤੁਮ ਮਸੇ ਕੇ ਕੁਰੀਨਾ ਜ਼ਤ ਰਸ਼ੀਦ ਟੈਕਨਿਕ ਗਤੁੰ ਹਿਤਰੇ ਦਿਨੀ ਸ਼ਾਇਹਾ ਤੇਮ ਪ੍ਰੋਗਰਾਮ ਤੇ ਬਫਨਾ ਹਮੇ ਮੀ ਗੇਨਿਸ ਤਿਨੀ ਅਲਗੁਨ ਰਿਜ਼ਮੀ
1: ਦੇਨ ਕਲਮ ਸ਼ਾਕਰ ਨੇ ਤਾ ਅਲਮੇ ਗਾ ਕਰਵੇ ਮਾਦਮਸ ਤੇ ਫਨਾ ਬੱਦ ਕੋਲਾਨ ਰਿਜ਼ਮੀ ਤੇ ਫਾਹ ਕਰਵੇ ਤਾ ਹਮ ਇਤਰ ਮੁਹਿੰਮ ਮੀ ਮਿਕਾਲ ਮਾਦਵ ਕਾਇ ਕੀਗਾ ਹੋਲਾ ਬੇਫਨ ਸਰਨ ਉਫਾਇਵਰੀ ਪਾਜੇਲ ਦਵਾ ਕਦੇ
0: ਅਸਲਾਮ ਅਲੈਕੁਮ।

ਮੇ ਹਫਤਾ ਗੇ ਫਾਨੂਸ ਪ੍ਰੋਗਰਾਮ ਉਫੰਦਾ ਇਕੁਲਵਾਲੀ ਸ਼ਾਫੀ ਬੇਬੇ ਮੇ ਪ੍ਰੋਗਰਾਮ ਗ ਤਿਕੁਦਿਨ ਵਾਹਕ ਕਿਆ ਦਿਨੀ ਆਗੀ ਸਾਮਿਸ ਪ੍ਰੋਗਰਾਮ ਤਿਕੁਦਿਨ ਨਮੀ ਹੁਸ਼ਾਲਾ ਦਿਨੀ ਆਸ਼ਿਦਾ ਦੱਤ ਹੁਰੀਹਾ ਕੁਦਿਨ ਵਿਸ ਅਮਾਂ ਬਾਚੇਵਰੀ ਉਫਾਵਰੀ ਦੁਹਕੰ ਇਦਮ ਵਕੀਲਾ ਵਸਲਾਮ ਅਲੈਕੁਮ।

0: ਪ੍ਰੋਗਰਾਮ
1: ਕੁਲਫਸ
0: ਕੋਮੇ ਬੁਦਾ ਦੁਹੇਗੇ ਹਿੰਦਨੋ ਦਿਹਗੜੀ ਤੀਰੇ ਹੂੰ
1: ਇੰਖਾ 7349 ਕਿਲੋਹਰਟਸ ਮੀਡੀਅਮ ਵੇਵ
0: ਅਦੀ ਅੱਡੀ ਹਨੋਏ ਮੈਗਾਹਰਟਸ ਐਫਐਮ ਬੈਂਡ
1: ਹਮੇ

0: ਮਿਹਰ ਹਿਰਿਆ ਸਕੂਲ ਅਬਹਿ ਬਾਰਕ ਗਿਨਾ ਮਾਲੂਮਾਤ ਇੰਗਿਜਣ
1: ਇਹ ਮਹਿਰਿਆ ਸਕੂਲ ਸਤਾਰਾ ਹਰਵਾਣੇ ਦੋ ਜੂਨ ਮਹੋਗਾ
0: ਹਿਰਿਆ ਸਕੂਲ ਇਸ ਮਿਹਰ ਬਾਰਕ ਦੋਸ ਫਿੱਚ
1: ਜ਼ਾਨ ਕੁੰਗ ਹਾਊਸ
0: ਜ਼ਾਨ ਰਣੀ ਹੁਸਨੁਹੀਨਾ ਹਾਊਸ ਕਾ ਕਿਤਮਨ ਰਣੀ ਕੁੰਗ ਹਾਊਸ ਗਾ
1: ਕਿਤਮਨ ਰਣੀ ਕਰੰਕਾ ਹਾਊਸ ਕਾ ਜ਼ਾਨ ਨਾ ਕੀ ਹਮ ਕਲਬ ਕੇ ਵਾਈਸ ਪ੍ਰੈਜ਼ੀਡੈਂਟ ਦੋ
0: ਕਿਤਮਨ ਨਾ ਕੀ ਵਸ ਜ਼ਾਨ ਨਾ ਕੇ ਗੋਤਾ ਕਲਬ ਕੇ ਵਾਈਸ ਪ੍ਰੈਜ਼ੀਡੈਂਟ ਨੋ ਐ ਕੁੰਗ ਕਲਬ
1: ਹੋਮ ਸਾਇੰਸ ਕਲਬ
0: ਟੀ ਕਲਬ ਕੋ ਕੁੰਗ ਕਮੰਗ ਅੰਨਣੀ
1: ਮੇ ਕਲਬ ਗਾ ਵਾਰਾ ਗਿਨਾ ਕੰਕ ਕੰਗ ਅੰਨਾਣੇ ਦਿਰੂਮ ਗਾ ਦਸ ਕੁਰੰਜ ਹੈ ਵਾਰਾ ਗਿਨਾ ਕੰਕ ਕੰ ਦਸਵਾਣੇ ਪਹਾਂ ਦਸ ਕੋਦੇ ਖੱਕਾਂ ਦਸ ਕੋਦੇ ਅਦੇ ਵਾਰਾ ਗਿਨਾ ਗੇਮ ਤਵਸ ਖੁਲੂੰ ਅੰਨਾਣੇ ਦੈਨ ਜ਼ਾਨ ਮੈਂ ਗਾ ਕਲਬ ਗਾ ਕੰਕ ਕਮੇ ਅੰਨਣੀ
0: ਜ਼ਾਨ ਮੈਂ ਕਲਬ ਗਾ ਮੀਡੀਆ ਗਾ ਕਿ ਤੰਤਨ ਜ਼ਿਆਰ ਕੋ ਯੂਨੈਸਕੋ ਤੰਤਨ ਜ਼ਿਆਰ ਕੋ ਹਮ ਗਿਨਾ ਫਾਰ ਗਾ ਕਿ ਤੰਤਨ ਜ਼ਿਆਰ ਕੋ ਰਣੀ ਇਹ ਗੇਤਰੁਮ ਵਸ ਹਿਊਮਨ ਰਾਈਟਸ ਆ ਬਹਿ ਗੋ ਤੁੰ ਅਹਿਮ ਮਿਹੁਨ ਇਗੰਜ ਹੈ ਕੰਤਤਾ ਇੰਗੂ ਮੱਟਕਾ ਵਾਰ ਗਿਨਾ ਮਸਕਤੇ ਕੁਰਾਂ
1: ਅਹਿਮ ਕਿਤਮਨ ਵਾਰ ਵੇਣਨ ਤੇ ਕਲਬ ਜੁਆਇਨ ਕੁਰਾਂਗੇ ਅਸਲ
0: ਵਾਣੇ ਕੇ ਅੰਨਾ ਹ ਜੁਆਇਨ ਕੁਰਾਂ
1: ਇਨਸ਼ਾ ਅੱਲਾ

0: Hát mi, hurikanta kádru ásettar, mi kobátom még, de vara, mi bunuvi, mi ane, hama, fákora, mi vara, varugad levek, házakot egy leng, verkan be.
1: Alna hiyon tige, leng veri ág, nang, ekani bunyos din, itorakat, jal din. Náfara, nisbeva befele, jalal din, mi, jalal din, yun a ki din, hama, ane, adibungi tere sara, hunde befele, ਚਾਲ ਦਿਨ ਗੇ ਹੋ ਰਿਹਾ ਲੈ ਮੇ ਗਵਿਸ ਆ ਬੇਕਾਰ ਇਹ ਵਿਸਵਾਹ ਕੇ ਨੋਨ ਨਾ ਕੋ ਮਿਸ ਫਿਲਾ ਉੜ ਤੱਕ ਲਿਬੇਣ ਮੇਡੇ ਮੋ ਗਵਿਸ ਮੇ ਹਮ ਬੋਨਾ ਵਾਹ ਕੇ ਕੀ ਹੁਰੀ ਕੰਤ ਕਾ ਦੁਰ ਵਾਸ਼ ਡਰ ਬਿਰ ਹੁਰੀ ਕੰਤ ਤੱਕ ਦੁਰ ਅਦਾਸ਼ੇ ਪੁਰੀ ਕਸ਼ਮਤੀ ਬਾਲਾਸ਼ੇ ਬਾਰ ਤੇ ਬੇਕਾਰ ਵਿਸਨੁਨ ਤੱਕ ਮੇ ਫਸਟ ਜਿਹੋਮਾ ਮੇ ਹੋਰਿਆ ਕੰਤ ਤੱਕ ਮਿਆ ਗੇ ਬਨੇ ਸੋਲ ਰਿਲੀਜ਼ ਕੋਲਾ ਫਰੀ ਵੇ ਲਾਸ਼ ਹਮ ਜਹੀ ਲਾਸ਼ ਦੇ ਇੱਕ ਹਲ ਮਨੇ ਮੁੜੀ ਡੇਮੋ ਗਵਿਸ ਅਨੇ ਕਿਨੇ ਚਿਸ ਕੀ ਅਰਾਊਂਡ ਮੈਂ ਨੰ ਇਹ ਗੇ ਮਾਣ ਕਾਫੀ ਵਕ ਕਾਫੀ ਵਾ ਦੇ ਗਿਨ ਕਮੁੰ ਕੰਮਾਣੇ ਕ ਕਮੇ ਦਾਣੀ ਵਸ ਨੇਂਗੇ
0: ਓ ਵਰਮ ਰੀਤੀ ਲਵੇ ਦੇ ਹਮੇ ਕਬ ਤੀ ਫਾਹ ਕਰ ਬਹਿ ਨੇ ਲਵ ਮੇ ਤੇਰਾ ਦੇ ਹਰਮ ਸੇ ਸ਼ੋਗ ਦੇ ਵਾਹ ਦਾ ਕਾਂ ਦੇ ਹਮ ਕੋ ਤੇ ਦੇ ਮੀ ਮੁਖਤਬ ਕਰਾ ਉਤ ਤੇਰ ਮੀ ਅਰੋਂ ਗਿਨ ਫਹਰ ਅਰੋਂ ਮੇ ਲਵੇ ਅੜੇ ਵੇਰ ਕੋ ਨੋਨੀ ਮੀ ਮੁੰਦੁ ਲਗ ਨੀ ਲਵਤ ਕੇ ਆਦਾਰ ਲਵ ਹੈ ਦੇ ਬੇ ਫੜੇ ਕੋ ਗਸ ਮੇ ਬਫੇ ਨੇ ਕਿਨ ਕਿ ਕੋਂ ਕੋ ਤੋਂ ਤੋ ਮੀ ਲਵ ਹੈ ਦੁਮ ਕੇ ਤੇਰੇ ਵਦੇ ਵੇ ਮੈਂ ਦੀ
1: ਐ ਅਰੋਂ ਮੈਂ ਫੁਰਤਮ ਮੇ ਤੇਰਾ ਵਾ ਲਵ ਐਦਮ ਪੱਪੀ ਬਿਜ਼ੀ ਕੋਲੋਗੇ ਤੇ ਬਾਪਾ ਮਿਲੇ ਮੈਂ ਕੰਡ ਇਕ ਬਾਪਾ ਹੱਦਵਾ ਦੇ ਤਿਮਣ ਤੇ ਤੈਂ ਇੱਕ ਮੀਂਹ ਮੰਮ ਕਿਆਰੇ ਗੁਸਰੇ ਆਦਿ ਮੰਮ ਕੜੀ
0: ਮੰਮ
1: ਸਿੰਨਾ ਤੇਰਵਾਗੇ ਇੱਕ ਕੜੀ ਹਦਾ ਤੋਸ਼ਿਗਣ ਮਤੀਗ ਫੇਨੇ ਤੋ ਦੂਵੀ ਮੇ ਮੰਮ ਹਦਾ
0: ਫੇਨ ਬੈ ਮੰਮਾ ਮੁਹੰਮਦ ਦਰਮਤੀ
1: ਦਵਾਲਾ ਇਹ ਫੇਨ ਮੰਜ਼ਰ ਦੰਗਾ ਉਹਨੂੰ ਕਹਿ ਰੱਖਿਆ ਤੇ ਸੁਣਨ ਕੋਈ ਤਾਤਾ ਮੰਮਾ ਲਿਆ ਦਿਨ ਦਾਤੇ ਫੁਰਤ ਮਕੜੀ ਹੈ ਲਾ ਮੈਂਦਰੇ ਕੰਡਾ ਇਦਵਾਲਾ ਦਾਤ ਉਫਤ ਤੇ ਵਿਸ ਮੇ ਕੋ ਨਹਿ ਦੀਮ ਬਾਕੀ ਕੜੀ ਇਨ ਇਬੇ ਇਨ ਤੇ ਮੇ ਇਹ ਅਰੁਣ ਫੁਰਤ ਮੈਂ ਹਦਾ ਫੋਰੀ ਗੋਈ ਬਾਲਾ ਕਿਨੇ ਤੋ ਮੀ ਅੰਨੜੀ ਦੇ ਨਿਮੋ ਤੱਕ ਆਪ ਮੇ ਹੋਰੇ ਅੱਛ ਨਹੀਂ ਗੇ ਦਾ ਅਰੁਣ ਬੋਲਾ ਤੁਰਫੀ ਗਿੰਦੀ ਗੋ ਤੇ ਹਮਾ ਗੁੱਤ ਕੇ ਸਰੁਣ ਕੰਨੇ ਗੇ ਅਫਾਹ ਕੜੀ ਇਹ ਨਹੀਂ ਹਦਾ ਫੋ ਮਾ ਅਰੁਣ ਅਰੁਣ ਕੰਨੇ ਗਾ ਅਰੁਣ ਕਿਨੇ ਕਮੇ ਹੈ ਦੀ ਕੀ ਆਦੀ ਵਿਸ ਦਸਤ ਕੋ ਤੇਰੇ ਗਾ ਫਿਲਾ ਮਾਉਤੀ ਮੇ ਇਕੜੀ ਹੈ ਦੀ ਅਰੁਣ ਕਮ ਅਰੁਣ ਕੰਨੇ ਗੇ ਹਮਾ ਗੁੱਤ ਕੇ ਸਮਾ ਕੰਨੇ ਦੋਨੋ ਡਿ ਗੋ ਅਰੁਣ ਕੰਫ ਦ ਬਾਰ ਇੱਕ ਕਮ ਕੰਫ ਦ ਵਿਸਨੋ ਮੇ ਆਸਕਿੰ ਕਮ
0: ਵੇਦਾਂਡ ਕਮ ਵੇਤ ਮਿਸਾਲ ਕ ਮੇ ਦੋਣ ਹੀ ਫਮਾ ਮਹੁਰਿਆ ਕਮ ਕੇ ਤੇ ਅਮਿਲ ਸਜਰਬਾ ਕੀਆ ਦੇਵਣੇ ਕਮ
1: ਆ ਦੇ ਮੁੜੀ ਲਵਾ ਕੇ ਉਥੀ ਇਹਗੇ ਵਾਹਕ ਤਾ ਦੇ ਤੋ ਹਿਮਾ ਵੰਡਾ ਬਸ ਵਰ ਫਸੇ ਤਾ ਮਿਆ ਕਨੈਕਟ ਵੇ ਲਾ ਵੰਡਾ ਬਸ ਦੁਆਲ ਹਤਰ ਦਮ ਫੈਨ ਮੰਜ਼ਰ ਵੇਮ ਆ ਮੇ ਕੇ ਤੇਰੇ ਵਦ ਕਰਨਾ ਕ ਉਦਗੁਲੇ ਨੋ ਇਕਮ ਇਹ ਮੀ ਮੀ ਆਦ ਬੀ ਬਾ ਇੱਕ ਗੋਈ ਫਮਾ ਮਹੁਰਿਆ ਚ ਹਮਾ ਵੰਡਾ ਬਸ ਬਾਲਾ ਦੀ ਦੱਤਮਿੰ ਗੇ ਨੇ ਤੋ
0: ਹਲਾ ਫੋ ਓ ਦੈਂ ਕੋਮੇ ਕਸ ਮੇ ਮਾਲੇਗੇ ਦੈਂ ਹਲ ਬੋਲੇ ਮਾਹੌਲ ਗ ਤੇਰੇ ਸਕੂਲ ਗ ਦੌਰ ਗ ਦੈਂ ਐਸ ਅਰਮਨ ਦ ਫੈਨਗੇ ਮੇ ਦੇ ਤੇਰ ਅਰਮਨ ਫੈਨਗੇ ਦੀ ਐਮ ਮੇ ਵਰਗ ਦ ਲਵੇ ਗ ਤੋ ਹੰਦਾਮ ਵਾ ਗ ਤੋ ਵੀ ਬੇ ਫਨ ਵਿਦਾਰ ਵੇ ਮੇ ਸਕੂਲ ਕੋ ਦਿੰਗ ਲਵੰ ਬਾਰਾਤ ਗ ਸਕੂਲ ਕੋ ਦਿੰਗ ਲਵੰ ਬਾਰਾਤ ਗ ਐਮ ਮੇ ਬੋੜਾ ਵਿਦਾ ਲੈ ਨੁਸਰਤ ਫਤਿਹ